ਪਹਿਲੀਆਂ ਅੱਜ ਦੀ ਖਾਸ ਖਬਰਾਂ ਅੰਤਰਰਾਸ਼ਟਰੀ MSME ਦਿਵਸ ਦੇ ਮੌਕੇ ਮਾਥੇ ਰਾਜ ਸਤਰੀ ਆਯੋਜਨ ਕਾਲੇ ਜੈਪੁਰ ਮਾਏ ਰਾਜਸਥਾਨ ਇੰਡਸਟਰੀਅਲ ਡਿਵਲਪਮੈਂਟ ਪਾਲਿਸੀ ਦੀ ਲਾਂਚਿੰਗ ਵੇਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਦੇ ਮੌਕੇ ਨਸ਼ੇ ਦੇ ਖਿਲਾਫ਼ ਇਕਜੁੱਟ ਹੋਰ ਯੁੱਧ ਛੇੜਨੇ ਰੋ ਹੇਲੂ ਕਰਿਓ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਰੋ ਪ੍ਰਤੀਕ ਮੁਹਰਮ ਅੱਜ ਅਕੀਦਤ ਅਰ ਐਹਤਰਾਮ ਦੇ ਸਾਥੇ ਮਨਾਇਆ ਜਾ ਰਿਹਾ ਹੈ ਮਾਤਮ ਦੇ ਵਿੱਚ ਕਰਬਲਾ ਮਾਏ ਤਾਜ਼ੀਆ ਦਫਨਾਇਆ ਜਾ ਰਿਹਾ ਹੈ ਅਰ ਪ੍ਰਦੇਸ਼ ਮਾਏ ਲਾੜਲਾ 24 ਘੰਟਾ ਮਾਏ ਕੁਛ ਇੱਕ ਥੋੜਾ ਮਾਥੇ ਬਿਰਖਾਰੀ ਗਤੀਵਿਧੀਆਂ ਜਾਰੀ ਮੌਨਸੂਨ ਰੇ ਅਗਲੇ ਹਫ਼ਤਾ ਤਾਈਂ ਔਰ ਅੱਗੇ ਬਦਵਾਰੀ ਆਸ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਔਰ ਅਵੇ ਸਮਾਚਾਰ ਵਿਗਤਵਾਰ ਅੰਤਰਰਾਸ਼ਟਰੀ MSME ਦਿਵਸ ਦੇ ਮੌਕੇ ਮਾਥੇ ਕਾਲੇ ਕਾਰਜਕ੍ਰਮ ਰੱਖਿਆ ਜਾਵੇਗਾ ਕੌਂਸਟੀਟਿਊਸ਼ਨ ਕਲੱਬ ਮਾਏ ਹੋਣ ਵਾਲਾ ਇਣ ਜਲਸਾ ਮਾਏ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਉਦਯੋਗ ਤਥਾ ਵਾਣਿਜਯ ਵਿਭਾਗ ਰੀ ਯੋਜਨਾ ਵਾਰਾ ਲਾਭਾਰਥੀਆਂ ਨੇ ਕਰਜ਼ ਅਨੁਦਾਨ ਔਰ ਸਬਸਿਡੀ ਦਾ ਡਮੀ ਚੈੱਕ ਦਿਆ ਜਾਵੇਗਾ ਵੈ ਰਿਕੋਰੀ ਯੋਜਨਾ ਵਾਰਾ ਲਾਭਾਰਥੀਆਂ ਨੇ ਵੀ ਭੂਮੀ ਆਵੰਟਨ ਪੱਤਰ ਔਰ ਆਫਰ ਲੈਟਰ ਸੌਂਪੇਲਾ ਪ੍ਰਦੇਸ਼ ਮਾਏ ਪਹਿਲੀ ਦਫ਼ਾ ਰੱਖਿਆ ਜਾ ਰਿਹਾ ਇਣ ਕਾਰਜਕ੍ਰਮ ਦੇ ਚਾਲਤਾ ਰਾਜਸਥਾਨ ਇੰਡਸਟਰੀਅਲ ਡਿਵਲਪਮੈਂਟ ਪਾਲਿਸੀ ODOP ਕੌਫੀ ਟੇਬਲ ਬੁੱਕ ਔਰ ਰੈਂਪ ਪੋਰਟਲ ਵੀ ਲਾਂਚ ਕਰੇਲਾ ਜਲਸਾ ਮਾਏ ਰਿਕੋਰੀ ਡਾਇਰੈਕਟ ਲੈਂਡ ਅਲਾਟਮੈਂਟ ਪਾਲਿਸੀ ਦਾ ਆਵੰਟਨ ਪੱਤਰ ਔਰ ਆਫਰ ਲੈਟਰ ਵੀ ਦਿਆ ਜਾਵੇਗਾ ਕਾਰਜਕ੍ਰਮ ਮਾਏ ਉਦਯੋਗ ਮੰਤਰੀ ਕਰਨਲ ਰਾਜਵਰਧਨ ਰਾਠੌੜ ਔਰ ਰਾਜ ਮੰਤਰੀ ਕੇ ਵਿਸ਼ਨੋਈ ਸਮੇਤ ਵਰਿਸ਼ਟ ਅਹਿਲਕਾਰ ਮੌਜੂਦ ਰਹੇਗਾ ਅੱਜ ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਹੈ ਯੁਵਾਵਾਂ ਔਰ ਨੂਵੀ ਪੀੜ੍ਹੀ ਮਾਏ ਨਸ਼ਾ ਔਰ ਮਾਦਕ ਪਦਾਰਥਾਂ ਰਹਿ ਵੱਧਦਾ ਇਸਤੇਮਾਲ ਨੇ ਰੋਕਣੇ ਔਰ ਵਾਨੇ ਜਾਗਰੂਕ ਕਰਨੇ ਖਾਤਰ ਉਹ ਦਿਨ ਮਨਾਇਆ ਜਾਵੇ ਹੈ ਇਣ ਮੌਕੇ ਮਾਤੇ ਦੇਸ਼ ਪ੍ਰਦੇਸ਼ ਮਾਏ ਨਿਆਰੀ ਨਿਆਰੀ ਗਤੀਵਿਧੀਆਂ ਰਾਖੀ ਜੀ ਨਵੀਂ ਦਿੱਲੀ ਮਾਏ ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ ਮੀਟਿੰਗ ਮਾਏ ਗ੍ਰਹਿ ਮੰਤਰੀ ਅਮਿਤ ਸ਼ਾਹ ਨਸ਼ੇ ਦੇ ਖਿਲਾਫ਼ ਇਕਜੁੱਟ ਵੈਰ ਯੁੱਧ

ਖੇਤਰ ਹੋਵੇ ਤੋ ਅੱਜ ਖੜਲੀ ਜੋਰੀ ਬਣ ਜਾਰ ਖੇਤਰ ਹੋਵੇ ਅੱਜ ਖੜਲੀ ਜੋਰੀ ਬਣ ਜਾਰ ਬਾਜਰੀ ਆਈ ਰੇ ਨੇ ਓ ਵਾਲਾ ਬਾਜਰ ਕੀ ਆਈ।

ਆਪਣੇ ਕਰਨੀਏ ਵੀ ਤੂੰ ਤਾਂ ਸਮਝ ਰਾਵ ਆਪਣੇ ਕਰਨੀਏ ਅਬ ਕੋ ਪੋਟਣੀਓ ਤੇ ਤੋ ਬਿਰਤ ਤਾਜ ਜੋ ਆਪਣਾ ਸਾ ਬੋਟ ਤਾਜ ਜੋ ਨੀ ਮਾਰੀ ਨੀ ਆ ਮਾਰੀ ਛੋਟੀ ਨਣ ਦਲ ਬਈ ਰਾ ਪੀਰਾ ਰੇ ਰੂਮਾਲ ਮਾਨਾ ਲੀ ਤਾਜ ਜੋ ਰੇ